ਬਹੁਤ ਤੇਰੇ ਵਾਸਤੇ ਮੇਰਾ ਇਸ਼ਕ ਸੂਫੀਆਨਾ ਰੱਬ ਕੀ ਕਵਾਲੀ ਹੈ ਇਸ਼ਕ ਕੋਈ ਦਿਲ ਕੀ ਦੀਵਾਲੀ ਹੈ ਇਸ਼ਕ ਕੋਈ ਮਹਿਕੀ ਸੀ ਪਿਆਲੀ ਹੈ ਇਸ਼ਕ ਕੋਈ ਸੁਬਹ ਕੀ ਲਾਲੀ ਹੈ ਇਸ਼ਕ ਕੋਈ ਤੇਰੇ ਵਾਸਤੇ ਮੇਰਾ ਇਸ਼ਕ ਸੂਫੀਆਨਾ ਰਾਹਤ ਫਤਿਹ ਅਲੀ ਖਾਂ ਕੀ ਆਵਾਜ਼ ਮੇਂ ਇੱਕ ਸਲੈਕਸ਼ਨ ਹਮ ਆਪਕੋ ਅਬ ਸੁਣਾਨੇ ਵਾਲੇ ਹੈ।